ਪਾਏ ਜਪਤ ਭਏ ਮਨ ਮੇ ਤਪੀ ਕਾਰਨ ਤਜਿਆਰ ਬਸ ਗਈ ਬੀਤ ਜਾਏ ਸੁਰਪਤਿ ਆਏ ਬਾਰੰਬਾਰ ਕਬੀ ਬਰ ਮਾਂਗੋ ਕਿਲੇ ਗਏ ਕੇਵਲ ਤਨ ਮੇ ਹਾਰ ਹਨ ਦਸਿੰਘ ਸੰਸਾਰ ਨਫਸ ਮਲਤ ਰੂਪੀ ਬਾਰ ਜੀ ਨੇ ਤਨ ਤਿਆਗੀ ਕਿਰਪਾ ਸਿੱਧ ਸ੍ਰੀ ਕੇ ਅੰਮ੍ਰਿਤ ਰੂਪੀ ਬਾਣੀ ਦਰਸ਼ਨ ਦੇਵੇ ਭਗਤ ਕਾਂਸ ਪਿਰਤੇ ਅੰਤਰ ਧਿਆਨੀ।